0: ਕਰਾਂਗੇ
1: ਹਾਂ ਛੋਟੀ ਤੁਸੀਂ
0: ਯਾ ਤੇਰੇ ਲੋਕ
2: ਤੋਂ ਹੱਥ ਕੋਟੋ ਹੋ ਰਹੇ ਨੇ
1: ਅਰੂ ਤੇ ਫਿਕਰਾ ਮਤ ਛਕੋ ਅਰੂ ਤੇ ਮਰੇ ਛਕੋ ਕਾ ਮਾਨ
2: ਉਸ ਕਰਕੇ ਤੇ ਹੁਣ ਫਿਸ ਮਕਾ ਸਿੱਤ ਸ਼ਕਰ ਬਈ ਮਾ ਕਹ ਉਸ ਨੂੰ